0: ਆਪਸ ਕੇ ਪਗਈ ਨਾ ਖੁਲੋ ਮੈਂ ਸੁਣਾ ਸਮਾ ਹਾਂ ਐ ਸਾਕੀ ਨਾ ਤੇ ਸਮ ਨਾ ਤੇ ਹਾਂ ਓਏ ਨੀ ਨੀ ਮੈਂ ਕਥਾ ਵਾ ਸੁਣਾ ਤਾਂ ਹਾਏ ਹਾਂ ਏ ਏ ਚੰਦ ਸੁਣਾ ਕਿਆ ਮਤਿਆ ਚੰਦ ਨਾ ਸੁਆਵੇ ਤਾਬੋ ਨਾ ਕੇ ਅੰਗ ਸਾਵੋ ਅੰਦ ਹੀ ਛੜੀ ਅੰਗ
1: ਅੰਗ ਦਿਨੀ
0: ਦਿਨੀ ਵਹਾਨੀ
1: ਵਹਾਨੀ
0: ਨੋਖਾ
1: ਨੋਖਾ
0: ਤੋਲਾਵੋ
1: ਤੋਲਾਵੋ
0: ਨੋਬਾਰ
1: ਨੋਬਾਰ
0: ਅਥਕੁਰੀ
1: ਅਥਕੁਰੀ
0: ਤਾਲ
1: ਤਾਲ
0: ਬੇਬਾਕ
1: ਬੇਬਾਕ
0: ਬੁਫਾਂ
1: ਬੁਫਾਂ
0: ਵਾ ਫੰਨੋ
1: ਵਾ ਫੰਨੋ
0: ਥਾਕੀ ਖਲਾਯੋ
1: ਥਾਕੀ ਖਲਾਯੋ
0: ਸਮੈ ਕਛਾ ਤਾਂਖਾ
1: ਸਮੈ ਕਛਾ ਤਾਂਖਾ
0: ਅਨੀ ਲੰਗ ਮਾ ਤੰਸਾ
1: ਅਨੀ ਲੰਗ ਮਾ ਤੰਸਾ
0: ਕੋਨੋ
1: ਓ ਕੋਨੋ
0: ਅੰਕੇ ਬਨੋ ਸਾਇਆ
1: ਅੰਕੇ ਬਨੋ ਸਾਇਆ
0: ਥਾਕਾਈ
1: ਥਾਕਾਈ
0: ਅੰਗ
1: ਅੰਗ
0: ਤੈ ਖਨਾ ਨਾ ਰੋ
1: ਤੈ ਖਨਾ ਨਾ
0: ਅਨੀ ਬੁਸਾਕ
1: ਅਨੀ ਬੁਸਾਕ
0: ਤੈ ਬਰੰਗ ਨੀਬੋ
1: ਤੈ ਬਰੰਗ ਨੀਬੋ
0: ਅਨ ਸ਼ਿਮਲਕ ਚਾਥੁ
1: ਅਰਨ ਸ਼ਿਮਲਕ ਚਾਥੁ
2: ਤਾ ਮੰ ਤੋਖਾ ਨੰ ਤਿੰ ਤਾ ਮੰ ਤੋਖਾ
0: ਤਾਬੋਕ ਤਰਾ ਗਾਨੀ ਨੋ ਨੀ ਨੋਖਰੀ
1: ਬਾਬੂ
2: বাবু
0: বাবু ডালা বাবু।